0: ਰਾਜੀ ਖੁਸ਼ੀ ਨਾ ਘੋਲਦੀ ਮਦ ਸਰ ਮਨ ਮਨ
1: ਨੀ ਨਵ ਰਾਤ ਤੋਂ ਬਵਰਾ ਤੁਜ ਕੁੰਕ ਵਤ ਦੇਵ ਭਾਈ ਥੋੜ ਕਰੀ ਭਾਨ ਭਾਨ
0: ਤੂੰ ਨਵ ਦੀ ਕਸ਼ਿਗ ਜ਼ਬਰੀ ਰਾਜੀ ਖੁਸ਼ੀ ਨਾ ਘੋਲਦੀ ਮਦ ਸਰ ਮਨ ਮਨ
1: ਨੀ ਨਵ ਰਾਤ ਤੋਂ ਬਵਰਾ ਤੁਜ ਕੁੰਕ ਵਤ ਦੇਵ ਭਾਈ ਥੋੜ ਕਰੀ ਭਾਨ ਭਾਨ
0: ਨਕਰੇ ਦਾਗਾ ਹਨਾ ਰਾਜਾ ਪ੍ਰੀਤੀ ਚਿਮੀ ਬਾਬਰੀ ਹੋਈ ਬਾਬਰੀ।